0: ਨਾਨਕ ਕੀ ਜੈ। ਦੇਵਾਦੀ ਦੇਵ ਦੇਵੇਸ਼ਵਰ ਮਹਾਦੇਵ ਕੀ ਜੈ। ਸਤਿਗੁਰੂ ਸਵਾਮੀ ਮਾਧਵਨ ਜੀ ਭਗਵਾਨ ਕੀ ਜੈ। ਅਲਖਪੁਰੀ ਜੀ ਮਹਾਦੇਵ ਕੀ ਜੈ। ਓਮ ਸ਼ਾਂਤੀ ਓਮ ਸ਼ਾਂਤੀ ਓਮ ਓਮ ਨਮੋ ਸ੍ਰੀ ਪ੍ਰਭੂ। ਓਮ ਇਜ਼ ਆਲਵੇਜ਼ ਵਟ ਵੀ ਨੋ।
1: ਓਮ ਯੇ ਤੋ ਚੋ ਪੋਜ਼ਨਾਮੇ ਉਸ।
0: ਓਮ ਨਮੋ, ਨਮੋ ਮੀਨਸ ਆਈ ਬੋ ਡਾਊਨ,
1: ਨਮੋ ਜ਼ਮੇਨਾ ਸਕਲਾਨਯਮ ਸਾ,
0: ਆਈ ਬੋ ਡਾਊਨ ਟੂ ਦਾਈ ਸੈਲਫ ਮਾਈ ਮਹਾਪ੍ਰਭੂ ਜੀ,
1: ਸਕਲਾਨਯਮ ਸਾ ਪ੍ਰਤਿ ਤੇਬੋ ਮਹਾਪ੍ਰਭੂ ਜੀ।
0: ਓਮ ਨਮੋ ਸ੍ਰੀ ਪ੍ਰਭੂ। ਸ੍ਰੀ ਇਜ਼ ਦ ਨੌਲੇਜ,
1: ਸ਼੍ਰੀ ਪ੍ਰਸਤਾਵੂ ਪੋਜ਼ਨਾਨੀਏ,
0: ਪ੍ਰੋਸਪਰਿਟੀ
1: ਪ੍ਰੋਸਪਰਿਟੂ,
0: ਗੁੱਡ ਹੈਲਥ
1: ਦੋਬਰੇ ਜ਼ਦਰਾਵੀਏ,
0: ਐਵਰੀਥਿੰਗ ਸ੍ਰੀ ਓਮ ਐਂਡ ਸ੍ਰੀ
1: ਓਮ ਸ਼੍ਰੀ।
0: ਦਿਸ ਮੰਤਰਾ ਇਜ਼ ਅ ਵੈਰੀ ਗੁੱਡ
1: ਤਾਤੂ ਮੰਤਰਾ ਹੈ ਵੈਲ।
0: ਓਮ ਨਮੋ ਸ੍ਰੀ ਪ੍ਰਭੂ ਐਂਡ ਦੇਅਰਫੋਰ ਦਿਸ ਓਮ ਸ੍ਰੀ ਇਜ਼ ਮਹਾਪ੍ਰਭੂ ਜੀ।
1: Preto Om Shri znamená Mahaprabhuji.
0: Om Namo Shri Mahaprabhuji. Om Namo Shri Prabhu Deep Nara. So Mahaprabhuji, Deep Nandmaji, is that our Lord.
1: Mahaprabhuji is